0: You think ambushing me in some nightclub's gonna stop what makes people take drugs? This country spends $100 billion a year on getting high. And it's not because of me. All that time I was wasting in jail. You know, it just got worse.
1: Hey everyone, this is Reveal, and you're listening to Radiation, the number one station for the Asian invasion.
2: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
3: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
4: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 pounds ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ
2: ਇੱਥੇ ਆ ਉੱਪੜ 10 ਦਿਨਾਂ 'ਚ 1 ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜਕੜ ਚਿਪਸ ਚੱਬੀ ਜਾਂਦੀ ਆ
4: ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ 2000 pounds ਦਾਨ ਕਰ ਲਓ ਮੇਰੇ ਨਾਲ ਜੱਫੋ
5: ਦ ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ Random guys off Soho Road compel you. Pervy uncles with x-ray glasses compel you. To leave this girl's forsaken body so she's free to dress sensibly and dance to proper music on
6: Radiation, the number one station for the Bagel Asian.
7: 2.5 million years late, but still.
8: Originally, the show was supposed to start, yeah. 10 a.m. in the morning. The tiredness in my body, the exhaustion. I am exhausted and I can't even put it into words how exhausted I am. So when I sleep, I'm dead to the world. But that's down to my own dumbness, yeah, in life, yeah. No, I'm not a shrabi. No, I'm not a kebabi. But good morning, Bekaji. Amen. Are you okay? Brother Sean, Brother Errol, Adrian, aka Vaughn, aka Ralphius, proud sponsor for the show by trying to give me cakes to get me even fatter, the sugar rush to keep me going, feeling good, feeling powerful, doing the show right about now. Welcome to me, Dav, rhymes with Chav, on Radiation, the number one station for the Asian invasion. Let's kick off the show with the first track by Kulvinder Tillon. Kalibandra Tello, Pav Kidna, the two Pavs, Kali Kithimil.
6: Radiation, the number one station for the Bagel Asian.

0: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਉੱਥੇ ਯੂਥ ਹੋਸਟਲ 'ਚ ਲੈ ਕੇ ਗਏ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਤ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ, ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਬ੍ਰਦਰ ਓਂਕਾਰ ਸੁਮਨ, ਰਾਨੀ ਐਮ ਸੀ, ਹੋਪ ਯੂ ਗੁੱਡ ਬ੍ਰੋ, 1984, ਸੋ ਦ ਟ੍ਰੈਕ ਇਜ਼ ਦ ਪਲੇ ਆਊਟ ਇਨ ਦ ਕਾਰ, ਯਾ, ਦ ਲਵ ਟ੍ਰੈਕ ਬਾਈ ਪਲੇਅਰਸ ਲੈਬ. This is Vedia. I love Vedia. Check it out. Players Lab featuring Abhilasha, Jasper Nestor and Onkar Sumal. Here we go.
2: Radiation, the number one station for the Pagal Asian.

0: Radiation, the number one station for the Bagel for Asian. Bagel Asian.
1: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਉਸ ਯੂਥ ਹੋਸਟਲ ਲੈ ਕੇ ਗਏ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦੇ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ, ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
2: ਇੰਟੈਂਸਿਸ ਐਲਬਮ ਮੈਨ ਵੋਏ ਔਨ ਦ ਵੇ ਹੋਮ ਫਰਮ ਟਾਊਨ ਚੈਕਿੰਗ ਇਟ ਆਊਟ ਫੋਰ ਦਿਸ ਇਜ਼ ਅਮੇਜ਼ਿੰਗ beautiful, the production. And I love my job, I love it. I love my day job, love the radio job. That's what I'm trying to get at. Loving this stuff, man. That's what I'm trying to get at. Never ever try and change the sample rate in the middle of a radio show, regardless of whatever word clocks that you have. I thought, let's see what difference this thing makes. And I could have done it all throughout the week, yeah, but he decides to do it live in the show and just kills the whole radio show. So I had to start again after all my life. This one, the last one, it charted. The last one hit number one on Mixcloud's Bhangra chart. And hopefully this one hits number one. Well, charts, put it that way. Even though I'm 5 hours in that late, yeah, it's terrible. I was invited to a church gathering this evening, yeah. And I thought, well, I do read the Psalms as well. I read different scriptures. I learn about scriptures and stuff, like different religions. By a brother called Brother Chris. So he goes, Dav, come along tonight. So I could do that. Check it out. But he's so worn out after radio work here. Even the preparation of it. Power naps. That's what it is. The magical power. Or the healing process to recharge yourself. The power nap. Got a message. Yeah, man, just check it out. Intense's new one. That was charged up. This track over here, Jazzy B, yeah. Snake Charmer Goody. Folk and funky music. I'm gonna move stuff around the studio as I'm doing the show. Hopefully not screw anything else up. Those of you people hoping that I fail, I'm not gonna. My willpower is so powerful to succeed, not to fail. It'll override your collective willpower for me to fail. How about that? Anyway, check out the track.
0: Radiation, the number one station for the Bagel Asian.

0: Radiation, the number one station for the boggle, for the Asian. Boggle Asian.
1: I've given verdicts in over 200 cases, Joseph. I've never seen people so involved in a case before.
2: It's a religion which keeps them united, I say.
1: It also divides them. How else have we ruled over them for so long?
3: ਕਰਕੇ ਕੰਨਾਂ ਤੇ ਹੱਥ ਲਾ ਕੇ ਉੱਚੀਆਂ ਹੇਕਾਂ ਨਚਾ ਦੇਣੇ ਫਿਰ ਸਾਰੇ ਜੱਟਾਂ ਨੂੰ ਦਾਰੂ ਕਦੋਂ ਚੜਦੀ ਨੇੜੇ ਹੋ ਕੇ ਸੁਣੀ ਮਟਿਆਰੇ
4: ਚਾਰ ਪੈਕਟ

0: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਉੱਥੇ ਯੂਥ ਹੋਸਟਲ 'ਚ ਲੈ ਕੇ ਗਏ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਤ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ, ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਰੇਡੀਏਸ਼ਨ, ਦ ਨੰਬਰ 1 ਸਟੇਸ਼ਨ ਫੋਰ ਦ ਪਾਗਲ ਏਸ਼ੀਅਨ।

0: Radiation, the number one station for the boggle for Asian.
1: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ. ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ. ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਉੱਥੇ ਯੂਥ ਹੋਸਟਲ 'ਚ ਲੈ ਕੇ ਗਏ ਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ. ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦੇ ਨੇ ਕੋਈ ਦੂਜੇ ਆ. ਉਹਨਾਂ ਨੇ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ. ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ. ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ.
0: ਰੇਡੀਏਸ਼ਨ, ਦ ਨੰਬਰ 1 ਸਟੇਸ਼ਨ ਫੋਰ ਦ ਪਾਗਲ ਏਸ਼ੀਅਨ. ਪਾਗਲ ਏਸ਼ੀਅਨ
2: ਵੋਏ. Gotta drop those little things there between the songs and that, just to make you think, you know, food for thought is important, yeah. Makes you realize. So many books to read here. I got this thing, it's like a book stand, book holder thing, it's like £45 off Amazon. I love it. It's like a telescopic one, and it holds the pages, and it's like pretty heavy duty, but I just thought,

ਲੁੱਟਦੇ ਨੇ ਹੁਣ ਆਇਆ ਟਾਈਮ ਦੇਖ ਬੁੱਲੇ ਲੁੱਟਦੇ ਨੇ ਜ਼ਿੰਦਗੀਆਂ ਪਹਿਲਾਂ ਇਹ ਤੰਗੀਆਂ ਚੋਂ ਲੰਘੀਆਂ ਨੇ ਦਿਨ ਰਾਤ ਜਾਗਦੇ ਆ ਅਰਨਿੰਗਾਂ ਚੰਗੀਆਂ ਨੇ ਦਿਨ ਰਾਤ ਜਾਗਦੇ ਆ ਅਰਨਿੰਗਾਂ ਚੰਗੀਆਂ ਨੇ ਦਿਨ ਰਾਤ